0: ने लड़का बच्चा से जे वही का जानत हुए वो
1: कि नीयत दी आपां गल कीती आ कि इह जिहड़ी इह टूणे टामणा नाल वहमां भरम दे नाल जुड़ी हुई आ, इह है अपणे मुल्क विच ही आ,
2: बिल्कुल
1: इह बाहर कातों नहीं नीयत माड़ी है किसे दी फिर।
2: इह देखो इही तां है ना, अगां वधू समाज ते जिहड़ा है पिछां खिच्चू समाज च, इही तां फर्क है।
1: बिल्कुल जी,
2: जे आपां देखीए कि समाज, क्योंकि समाज दे विच्चों सारियां चीज़ां पैदा हुंदियां।
1: हाँ जी,
2: उस समाज ते साडे समाज दे, पछमी समाज ते साडे समाज च फर्क इही है
1: जी,
2: कि किते ना किते उह जागृत समाज है। ਇਸੇ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਤਰੱਕੀ ਬਹੁਤ ਜ਼ਿਆਦਾ ਹੋਈ ਹੈ
1: ਜੀ।
2: ਸਾਡੇ ਨਾ ਤਰੱਕੀ ਹੋਣ ਕਾਰਨ ਦਾ ਕਾਰਨ ਕੀ ਹੈ? ਪਿਛਾਂ ਖਿੱਚੂ ਸੋਚ ਹੀ ਹੈ ਨਾ।
1: ਸਹੀ ਗੱਲ ਹੈ ਜੀ,
2: ਕਿ ਅਸੀਂ ਜੇ ਕੋਈ ਤਰੱਕੀ ਵਾਲੇ ਪਾਸੇ ਤੁਰਨਾ ਵੀ ਚਾਹੁੰਦੇ ਹਾਂ ਜਾਂ ਸਾਨੂੰ ਕੋਈ ਤੋਰਨਾ ਚਾਹੁੰਦਾ ਹੈ,
1: ਉਹਦੇ ਪੈਰ
2: ਉਹਦੇ ਦੋ ਕੁ ਬੰਦੇ ਤਾਂ ਹੱਕ 'ਚ ਹੋਣਗੇ, ਚਾਰ ਬੰਦੇ ਉਹਦੇ ਵਿਰੋਧੀ ਖੜੇ ਹੋਣਗੇ।
1: ਸਹੀ ਗੱਲ ਹੈ ਜੀ,
2: ਇਹ ਜਿਹੜੀ ਤੁਹਾਡੀ ਗੱਲ ਦਾ ਜਵਾਬ ਇਹੀ ਹੈ
1: ਹਾਂ ਜੀ,
2: ਕਿ ਉਹ ਸਮਾਜ ਦੇ ਵਿੱਚ ਇਹ ਚੀਜ਼ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਉਹਨਾਂ।
1: ਬਿਲਕੁਲ ਸਹੀ ਗੱਲ ਹੈ ਜੀ,
2: ਉਹ ਜਾਗਰੂਕ ਔਰ ਜਾਗ੍ਰਿਤ ਸਮਾਜ ਹੈ, ਉਹਨਾਂ ਨੂੰ ਆਪਣੇ ਚੰਗੇ ਦਾ ਔਰ ਮਾੜੇ ਦਾ ਪਤਾ ਹੈ
1: ਜੀ।
2: ਇਸੇ ਕਰਕੇ ਦੇਖੋ ਉਹਨਾਂ ਮੁਲਕਾਂ ਦੀ ਜਿਹੜੀ ਜਿੱਦਾਂ ਕਹਿੰਦੇ ਕਿ ਦਿੱਖ,
1: ਹਾਂਜੀ,
2: ਉਹ ਅਲੱਗ ਤਰ੍ਹਾਂ ਦੀ ਦਿੱਖ ਹੈ।
1: ਬਿਲਕੁਲ ਜੀ,
2: ਸੋ ਇਸ ਕਰਕੇ ਚਲੋ ਅਸੀਂ ਉਹਨਾਂ ਦੀ ਜਿੱਦਾਂ ਕਹਿੰਦੇ ਹਾਂ ਕਿ ਸਾਰੇ ਪੱਖਾਂ ਦੀ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ।
1: ਹਾਂਜੀ,
2: ਸਾਡੇ 'ਚ ਵੀ ਕੁਝ ਚੀਜ਼ਾਂ ਐਸੀਆਂ ਚੰਗੀਆਂ ਵੀ ਨੇ, ਜਿਹੜੀਆਂ ਚੀਜ਼ਾਂ ਉੱਥੇ ਮਾੜੀਆਂ ਨੇ,
1: ਉਹ ਤਾਂ ਹੈ ਜੀ,
2: ਹੈ ਨਾ। ਆਪਾਂ ਦੋਨਾਂ ਨੂੰ ਅਲੱਗ ਨਹੀਂ ਕਰ ਸਕਦੇ, ਪਰ ਅਸੀਂ ਇਹ ਕਹਿ ਕੇ ਜੀ ਅਸੀਂ ਆਪਣੇ ਸਮਾਜ ਦੇ ਵਿੱਚੋਂ ਇੰਨੀ ਕੁ ਚੀਜ਼ ਦਾ ਕਿਤੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਜਿਹੜੀ ਤਰੁੱਟੀ ਹੈ,
1: ਹਾਂਜੀ,
2: ਜਿਹੜੀ ਕਮਜ਼ੋਰੀ ਹੈ
1: ਜੀ,
2: ਇਹ 'ਤੇ ਧਿਆਨ ਦੇਈਏ ਤਾਂ ਸਮਾਜ ਦੇ ਵਿੱਚ ਬਹੁਤ ਸਾਰਾ ਸੁਧਾਰ ਹੋਏਗਾ। ਕਿਉਂਕਿ ਸਾਡੀ ਜਿਹੜੀ એનર્ਜੀ ਹੈ,
1: ਹਾਂਜੀ,
2: ਸਾਡੀ ਜਿਹੜੀ ਤਾਕਤ ਹੈ, ਅਸੀਂ ਉਹਨੂੰ ਸਹੀ ਪਾਸੇ ਉਹਦੀ ਦਿਸ਼ਾ ਨਹੀਂ ਦੇ ਸਕਦੇ
1: ਜੀ,
2: ਜਦ ਤੱਕ ਤੁਹਾਡੀ ਨੀਅਤ ਜਿਹੜੀ ਹੈ ਉਹਦੇ 'ਚ ਖਰਾਪਣ ਨਹੀਂ ਹੈ।
1: ਸਹੀ ਗੱਲ ਹੈ ਜੀ,
2: ਇਸੇ ਕਰਕੇ ਜਦੋਂ ਅਸੀਂ ਭਟਕੇ ਹੀ ਰਹਾਂਗੇ, ਸਾਡਾ ਕੋਈ ਨਿਸ਼ਾਨਾ ਹੀ ਨਹੀਂ ਹੈ, ਸਾਡਾ ਦ੍ਰਿਸ਼ਟੀਕੋਣ ਹੀ ਨਹੀਂ ਹੈ, ਸਾਡਾ ਸਪਸ਼ਟਤਾ ਹੀ ਨਹੀਂ ਹੈ, ਤੇ ਤੁਸੀਂ ਤਰੱਕੀ ਜਿੱਦਾਂ ਤੁਸੀਂ ਕਿਹਾ ਵੀ ਸਵਾਹ ਕਰਨੀ ਹੈ ਤਰੱਕੀ ਫਿਰ ਹੈ।
1: ਸਹੀ ਗੱਲ,
2: ਸੋ ਤਰੱਕੀ ਦੇ ਰਸਤੇ ਜਿਹੜੇ ਹੈ ਤੁਹਾਨੂੰ ਆਪ ਤੈਅ ਕਰਨੇ ਪੈਂਦੇ ਹੈ
1: ਜੀ।
2: ਤਰੱਕੀ ਜਿਹੜੇ ਹੈ ਤਾਂ ਹੀ ਹੈ ਜੇ ਤੁਹਾਡੀ ਨੀਅਤ ਉਸ ਪ੍ਰਤੀ ਸਾਫ਼ ਹੈ,
1: ਠੀਕ ਹੈ,
2: ਇਰਾਦੇ ਦੇ ਪ੍ਰਤੀ। ਇਰਾਦੇ ਦੇ ਵਿੱਚ ਖੋਟ ਹੈ, ਉਹਦੇ 'ਚ ਨੀਅਤ ਹੀ ਤੁਹਾਡੀ ਸਾਫ਼ ਨਹੀਂ ਹੈ,
1: ਹਾਂਜੀ,
2: ਤੇ ਉਹਦੇ 'ਚ ਸ਼ੱਕ ਸ਼ੁਭਾ ਹੈ, ਤੇ ਫਿਰ ਮੇਰਾ ਖਿਆਲ ਹੈ ਤਰੱਕੀ ਤੁਹਾਤੋਂ ਉਸਾਂ ਦੂਰ ਚਲੀ ਜਾਂਦੀ ਹੈ। ਮੀਲ,
1: ਠੀਕ ਹੈ ਜੀ,
2: ਲੋਕ ਬੋਲ ਗਾਉਣ ਦੇ ਲਾਉਂਦੇ ਹਾਂ,
1: ਸੁਣਾ ਦਿਓ ਜੀ,
3: ਚੱਲੀਏ ਨੀ ਗੱਲ ਸੁਣ ਚੱਲੀਏ।

0: ਸਾਰੀ ਚੰਗੀ ਹੈ
1: ਇਨ ਪੈਨਿਨਸੂਲਾ ਸਟੇਟ
0: ਸੁਣ ਛਲੀ
2: ਲਾਸਟ ਡੇਟ ਥਾ ਹਾਂ ਦੀ ਹੈ
0: ਤੁਸੇ ਦੇ ਦੇ
3: ਸੁਪਰਮਨੀ
1: ਕਈ
4: ਰਿਐਲਿਟੀ ਦ ਲੋਗੋਸ ਥੇਅਰਬਾਈ ਆਥੋਰਾਈਜ਼ਸ ਐਨ ਇੰਟਾਇਰ ਵਰਲਡ ਵਿਊ ਸੈਂਕਸ਼ਨਡ ਬਾਈ ਅ ਥੀਓਲੋਜੀਕਲ ਐਂਡ ਫਿਲਾਸਫੀਕਲ ਸਿਸਟਮ ਐਂਡ ਬਾਈ ਐਨ ਇੰਟਾਇਰ ਪੋਲੀਟੀਕਲ ਰਿਲੀਜੀਅਸ ਐਂਡ ਸੋਸ਼ਲ ਆਰਡਰ ਦੈਨ ਇਫ ਦ ਲੋਗੋਸ ਇਜ਼ ਰਿਮੂਵਡ ਫਰੋਮ ਦ ਸਟਰਕਚਰਲ ਡਿਸਕ੍ਰਿਪਸ਼ਨ ਦ ਇੰਟਾਇਰ ਥਿੰਗ ਵਿਲ ਬਿਕਮ ਡੀਸਟੇਬਲਾਈਜ਼ਡ ਬਟ ਦਿਸ ਪ੍ਰੋਸੈਸ ਆਫ ਡੀਸਟੇਬਲਾਈਜੇਸ਼ਨ ਟੁੱਕ ਸੈਂਚੁਰੀਜ਼ ਟੂ ਬੀ ਹੈਪਨਡ ਇਫ ਦ ਲੋਗੋਸ ਵੈਨਿਸ਼ਸ ਫਰੋਮ ਦ ਪਿਕਚਰ ਦੇਰ ਰਿਮੇਨਸ ਨਥਿੰਗ ਟੂ ਹੋਲਡ ਇਟ ਟੁਗੈਦਰ then everything flies away from everything.